ਜੀ ਤਾਂ ਹਾਜ਼ਰ ਹੈ ਚੰਬਿਆਲੀ ਪ੍ਰੋਗਰਾਮ ਲੈ ਕਰਕੇ। ਅੱਜ 30 ਮਈ ਹੈ, ਸ਼ਨੀਵਾਰ ਦੀ ਦਿਹਾੜੀ ਹੈ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਸਾਂ ਨੇ ਗੱਲਬਾਤ ਕਰਨੀ ਸੀ ਹੈ ਜੀ ਕਿ ਅਸਾਂ ਦੇ ਦੇਸ਼ ਦੇ ਵਿਕਾਸ ਦੇ ਵਿੱਚ ਨੌਜਵਾਨਾਂ ਦਾ ਕਿਆ ਯੋਗਦਾਨ ਹੈ। ਤਾਂ ਇਸ ਦੇ ਕੰਨੇ ਅਸਾਂ ਨੇ ਗੱਲਬਾਤ ਕਰਨੀ ਜੀ ਪਰਿਆਵਰਣ ਦੀ ਸਾਫ਼ ਸਫਾਈ ਦੇ ਬਾਰੇ ਵਿੱਚ। ਤਾਂ ਦੇਖਾ ਜੀ, ਇਹ ਦੋਨੋਂ ਗੱਲਾਂ ਜਿਹੜੀਆਂ ਸੀ ਬੜੀ ਜ਼ਰੂਰੀ ਹੈ। ਜਿਉਂ ਜਿਉਂ ਟਾਈਮ ਜਿਹੜਾ ਹੈ ਸੇ ਅੱਗੇ ਵਧਿਆ ਕਰਦਾ ਹੈ ਅਤੇ ਭਾਰਤ ਵੀ ਤਰੱਕੀ ਦੀ ਦੌੜ ਦੇ ਵਿੱਚ ਅੱਗੇ ਵਧਿਆ ਕਰਦਾ ਹੈ, ਅਤੇ ਕੰਨੇ ਦੂਜੇ ਪਾਸੇ ਅਸੀਂ ਦੂਜੀ ਗੱਲਬਾਤ ਜੋ ਦੇਖੀਏ ਪਰਿਆਵਰਣ ਜੋ, ਅਤੇ ਤਰੱਕੀ ਤਾਂ ਅਸੀਂ ਕਰਿਆ ਕਰਦੇ ਨੇ, ਲੇਕਿਨ ਕਿਤੇ ਨਾ ਕਿਤੇ ਇਸ ਤਰੱਕੀ ਦੀ ਅੰਧਾ ਧੁੰਦ ਦੌੜ ਦੇ ਵਿੱਚ ਪਰਿਆਵਰਣ ਜੋ, ਆਪਣੇ ਵਾਤਾਵਰਣ ਜੋ, ਆਪਣੇ ਆਸੇ ਪਾਸੇ ਜੋ ਅਸੀਂ ਨੁਕਸਾਨ ਵੀ ਪੁਜਾਇਆ ਕਰਦੇ ਹਨ। ਤਾਂ ਇਹਨਾਂ ਦੋਨੋਂ ਗੱਲਾਂ ਜੋ ਅਸਾਂ ਜੋ ਜਿਹੜਾ ਹੈ ਸੀ ਇੱਕ ਬੈਲੈਂਸ ਬਣਾ ਕੇ ਚੱਲਣਾ ਪਾਉਣਾ ਕਿ ਜੋ ਕਿ ਦੇਖਾ ਜੀ ਦੇਸ਼ ਦੀ ਤਰੱਕੀ ਬੜੀ ਜ਼ਰੂਰੀ ਹੈ ਅਤੇ ਇਸ ਵਾਸਤੇ ਸੜਕਾਂ ਵੀ ਅਸਾਂ ਜੋ ਬਣਾਉਣੀ ਪਾਉਣੀ ਹੈ ਨਾ, ਫੈਕਟਰੀਆਂ ਵੀ ਬਣਾਉਣੀ ਪਾਉਣੀ, ਡੈਮ ਵੀ ਬਣਾਉਣੇ ਪਾਉਣੇ, ਲੇਕਿਨ ਕਿਸੇ ਵੀ ਇਲਾਕੇ ਦੇ ਵਿੱਚ ਅਗਰ ਅਸੀਂ ਸੜਕ ਬਣਾਇਆ ਕਰਦੇ ਹਨ, ਡੈਮ ਬਣਾਇਆ ਕਰਦੇ ਹਨ, ਫੈਕਟਰੀ ਬਣਾਇਆ ਕਰਦੇ ਹਨ, ਤਾਂ ਤਿਸ ਇਲਾਕੇ ਦੇ ਹਿਸਾਬ ਦੇ ਕੰਨੇ ਅਸੀਂ ਕਿਆ ਕਰਦੇ ਕਿ ਅਸੀਂ ਪਰਿਆਵਰਣ ਦੇ ਜਿਤਨੇ ਵੀ ਮਾਨਕ ਹਨ ਤਿਨ੍ਹਾਂ ਜੋ ਅਸੀਂ ਨਹੀਂ ਮੰਨਦੇ, ਅਤੇ ਤਿਨ੍ਹਾਂ ਦੇ ਜਿਤਨੇ ਪਰਿਆਵਰਣ ਦੇ ਕਾਇਦੇ ਕਾਨੂੰਨ ਹੈ ਜਿਹੜੇ ਕਿ ਬਣਾਏ ਗਏ ਦੇ ਹਨ ਪਰਿਆਵਰਣ ਜੋ ਅਸਾਂ ਦੇ ਵਾਤਾਵਰਣ ਜੋ ਬਚਾਉਣ ਵਾਸਤੇ ਤਿਨ੍ਹਾਂ ਜੋ ਨਹੀਂ ਅਪਣਾਉਂਦੇ। ਤਾਂ ਇੱਥੇ ਸਾਰਿਆਂ ਕੋ ਵੱਡੀ ਸਮੱਸਿਆ ਤਾਂ ਸਹੀ ਹੈ। ਫਿਰ ਦੂਜੀ ਗੱਲ ਇਹ ਹੁੰਦੀ ਕਿ ਜਿਸ ਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਕਿਸੇ ਚੀਜ਼ ਦੀ, ਤਾਂ ਸੇ ਦੂਜੇ ਮਾਣੂ ਜੋ ਆਪਣੇ ਅੱਗੇ ਗਿਣਦਾ ਹੀ ਨਹੀਂ ਹੈ। ਤਾਂ ਬੋਲਣੇ ਦਾ ਮਤਲਬ ਇਹ ਹੈ ਕਿ ਇਹ ਸੋਚ ਜਿਹੜੀ ਹੈ ਸੀ ਬੜੀ ਖਤਰਨਾਕ ਹੈ। ਤਾਂ ਅਸਾਂ ਜੋ ਜਿਹੜਾ ਹੈ ਸੇ ਤਰੱਕੀ ਵੀ ਕਰਨੀ ਹੈ, ਪਰਿਆਵਰਣ ਜੋ ਵੀ ਬਚਾਉਣਾ ਹੈ, ਅਤੇ ਇਸ ਵਾਸਤੇ ਅਸਾਂ ਜਿਹੜੇ ਨੌਜਵਾਨ ਹਨ ਸੇ ਪੀੜ੍ਹੀ ਜਿਹੜੀ ਹੈ ਸੇ ਜਾਗਰੂਕ ਵੀ ਹੋਣੀ ਚਾਹੀਦੀ, ਸੇ ਪੜ੍ਹੀ ਲਿਖੀ ਵੀ ਹੋਣੀ ਚਾਹੀਦੀ, ਤਾਂ ਤਿਨ੍ਹਾਂ ਦੇ ਹੱਥ ਦੇ ਵਿੱਚ ਕੰਮ ਕਾਰ ਵੀ ਹੋਣਾ ਚਾਹੀਦਾ। ਠੀਕ ਹੈ ਜੀ। ਦੇਖਾ ਜੀ, ਇੱਕ ਜ਼ਮਾਨਾ ਇਹਦਾ ਥਾ

ਕਿਹਾ ਸੀ ਆਪਣੇ ਬਜ਼ੁਰਗਾਂ ਕਾ ਸੁਣਦੇ ਕਿ ਘਰੇ ਦੁਆਰੇ ਬੋਲਦੇ ਭਾਈ ਨੌਕਰੀ ਦੇਣੇ ਆਉਂਦੇ ਥੇ ਤਾਂ ਨਹੀਂ ਕਰਦੇ ਥੇ ਕਿ ਜੋ ਕਿ ਇਸ ਟਾਈਮ ਜਿਹੜਾ ਥਾ ਜਿਹੜੀ ਸਮੇਂ ਦੀ ਮੰਗ ਥੀ ਸੀ ਕੁਛ ਹੋਰ ਥੀ ਤਾਂ ਲੋਕਾਂ ਦਾ ਵਿਚਾਰ ਵੀ ਕੁਛ ਹੋਰ ਥਾ ਤਾਂ ਸੇ ਬੋਲਦੇ ਥੇ ਲੈ ਜੀ ਨੌਕਰੀ ਤਾਂ ਸੇ ਮਾਣੂ ਕਰਦਾ ਜਿਸ ਕਾ ਕੁਛ ਨਹੀਂ ਹੁੰਦਾ ਅਸਾਂ ਕਾ ਤਾਂ ਆਪਣੇ ਖੇਤਰ ਹਨ ਹਰੇਕ ਚੀਜ਼ ਹਨ ਹੈ ਨਾ ਇੱਥੇ ਫਸਲਾਂ ਹੁੰਦੀ ਸਾਗ ਸਬਜ਼ੀ ਆਪਣੇ ਘਰੇ ਹੁੰਦੀ ਤਾਂ ਨੌਕਰੀ ਕਰਨ ਦੀ ਜ਼ਰੂਰਤ ਕਿਆ ਹੈ ਦੂਜੇ ਮਾਤਹਿਤ ਕੰਮ ਜਿਹੜਾ ਹੈ ਸੇ ਕਰਨਾ ਕਿਜੋ ਲੇਕਿਨ ਫਿਰ ਇੱਕ ਟਾਈਮ ਇਹਦੇ ਵੀ ਆਇਆ ਦੇਖੋ ਜੀ ਕਿ ਲੋਕ ਜਿਹੜੇ ਹੈ ਸੇ ਨੌਕਰੀਆਂ ਦੇ ਪਿੱਛੇ ਲੜੀ ਮਾਰੀ ਹੈ ਨਾ ਇੱਕ ਬੱਚਾ ਜਿਹੜਾ ਹੈ ਸੇ ਪੈਦਾ ਹੁੰਦਾ ਪੈਦਾ ਹੋਣ ਦੇ 3-4 ਸਾਲਾਂ ਬਾਅਦ ਕਿਆ ਹੁੰਦਾ ਬਸ ਇਸ ਦੀ ਜ਼ਿੰਦਗੀ ਪੜ੍ਹਾਈ ਲਿਖਾਈ ਦੇ ਵਿੱਚ ਲੱਗੀ ਦੀ ਹੈ ਸੇ ਵਿਚਾਰਾ ਬਿਲਕੁਲ ਮਾਨਸਿਕ ਤਣਾਅ ਦੇ ਵਿੱਚ ਰਹਿੰਦਾ ਭਿਆਗਾ ਕੱਲੀ ਕਰਕੇ ਸ਼ਾਮੀ ਤੱਕ ਪੜ੍ਹਾਇਆ ਕਰਦੇ ਨੇ ਹੈ ਨਾ ਜੀ ਅਤੇ ਅਸੀਂ ਆਪਣੇ ਬੱਚਿਆਂ 'ਚੋਂ ਇਹ ਨਹੀਂ ਦੇਖਦੇ ਕਿ ਵੀ ਤਿੰਨ ਦਿਮਾਗ ਦਾ ਜਿਹੜਾ ਇੱਕ ਝੁਕਾਵ ਹੈ ਸੇ ਕੁਛ ਵਾਸਤੇ ਹੈ ਤਾਂ ਬਸ ਅਸੀਂ ਇੱਕ ਅੰਧਾਧੁੰਦ ਦੌੜ ਲੱਗੀ ਰਹੀ ਹੈ ਅੱਗੇ ਵਧਣੇ ਰਹੀ ਤਾਂ ਅਸੀਂ ਵਧਿਆ ਕਰਦੇ ਹਨ ਲੇਕਿਨ ਫਿਰ ਹੀ ਅਬੇ ਜਿਹੜਾ ਦੌਰ ਆਇਆ ਇੱਕ ਸੇ ਆਇਆ ਜੀ ਕਿ ਦੇਖਣ ਨੌਕਰੀਆਂ ਵੀ ਘੱਟ ਹਨ ਲੇਕਿਨ ਅਬੇ ਜਿਹੜੇ ਅਸਾਂ ਦੇ ਨੌਜਵਾਨ ਹਨ ਤਿੰਨਾਂ ਨੇ ਇਹਦੀ ਤਕਨੀਕ ਇਜਾਦ ਕਰਨੀ ਹੈ ਜਾਂ ਇਹਦੇ ਚੀਜ਼ਾਂ ਇਜਾਦ ਕਰਨੀ ਹੈ ਜਿਨ੍ਹਾਂ ਕਨੇ ਸੇ ਨੌਕਰੀਆਂ ਦੇ ਪਿੱਛੇ ਨਹੀਂ ਭਾਗਣ ਜਾਂ ਨਸਣ ਤਿੰਨਾਂ ਨੇ ਕਿਆ ਕਰਨਾ ਇਹਦੇ ਆ ਕੰਮਕਾਰ ਕੋਈ ਸੋਚਣਾ ਹੈ ਅਤੇ ਇਸਦਾ ਪ੍ਰੋਜੈਕਟ ਬਣਾਉਣਾ ਹੈ ਸੇ ਸ਼ੁਰੂ ਕਰਨਾ ਹੈ ਨਾ ਜੀ ਤਾਂ ਕਿ ਸੇ ਕਮ ਸੇ ਕਮ ਕੁਛ ਹੋਰ ਮਾਣੋ ਜੋ ਵੀ ਹੋਰ ਨੌਜਵਾਨਾਂ ਜੋ ਵੀ ਜਿਹੜਾ ਹੈ ਸੇ ਰੁਜ਼ਗਾਰ ਦੇ ਅਤੇ ਇਹ ਕਰਿਸ਼ਮਾ ਜਿਹੜਾ ਹੈ ਸੇ ਅਸਾਂ ਦੇ ਨੌਜਵਾਨ ਹੀ ਕਰ ਸਕਦੇ ਅਤੇ ਨੌਜਵਾਨ ਕਰਿਆ ਵੀ ਕਰਦੇ ਹਨ ਇਸ ਪਰ ਅਸਨੇ ਜਿਹੜੀ ਹੈ ਸੇ ਹੋਰ ਗੱਲਬਾਤ ਕਰਨੀ ਆ ਗਈ ਲੇਕਿਨ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਸੀ ਅਸਨੇ ਕਰਨੀ ਜੀ ਰੋਸ਼ਨ ਲਾਲ ਦੇ ਗਾਏ ਇਸ ਲੋਕ ਗੀਤ ਦੇ ਕਨੀ ਤਾਂ ਸੁਣੋ ਜੀ ਲੋਕ ਗੀਤ

ਜੀ ਤਾਂ ਸੁਣੇ ਤੁਸੀਂ ਲੋਕ ਗੀਤ ਗੱਲ ਕਰਿਆ ਕਰਦੇ ਨੇ ਜੀ ਕਿ ਅਸਾਂ ਦਾ ਜਿਹੜਾ ਦੇਸ਼ ਹੈ ਅਤੇ ਇਸ ਦੇ ਨੌਜਵਾਨ ਕਿਆ ਕਿਆ ਕੰਮ ਕਰਿਆ ਕਰਦੇ ਹਨ ਅਤੇ ਕਿਆ ਕਿਆ ਕੰਮ ਕਰ ਸਕਦੇ ਆਪਣੇ ਦੇਸ਼ 'ਚੋਂ ਅੱਗੇ ਵਧਾਉਣ ਵਾਸਤੇ। ਭਾਰਤ ਇੱਕ ਨੌਜਵਾਨ ਦੇਸ਼ ਹੈ, ਅਸਾਂ ਜੋ ਪਤਾ ਹੈ ਨਾ ਜੀ ਕਿ ਪੂਰੀ ਦੁਨੀਆ ਦੇ ਵਿੱਚ ਜਨਸੰਖਿਆ ਦਾ ਜ਼ਿਆਦਾ ਹਿੱਸਾ ਜਿਹੜਾ ਹੈ ਸੇ ਨੌਜਵਾਨ ਅਸਾਂ ਦੇ ਦੇਸ਼ ਦੇ ਵਿੱਚ ਹੀ ਹੈ ਅਤੇ ਅਸਾਂ ਕਮ ਸੇ ਕਮ ਵੀ 30-40 ਸਾਲ ਦਾ ਅਰਸਾ ਇਹਦਾ ਹੈ ਜਿਸ ਦੇ ਵਿੱਚ ਅਸੀਂ ਆਪਣੀ ਜਨਸੰਖਿਆ ਦੀ ਜਿਹੜੀ ਕਾਬਲੀਅਤ ਹੈ, ਨੌਜਵਾਨਾਂ ਦੀ ਜਿਹੜੀ ਕਾਬਲੀਅਤ ਹੈ, ਇਸ ਦਾ ਇਸਤੇਮਾਲ ਕਰਕੇ ਦੇਸ਼ 'ਚੋਂ ਅੱਗੇ ਲੈ ਜਾ ਸਕਦੇ। ਦੇਖਾ ਜੀ, ਲੇਕਿਨ ਸੇ ਤਾਂ ਹੀ ਹੋ ਸਕਦਾ ਕਿ ਅਸੀਂ ਆਪਣੇ ਬੱਚਿਆਂ ਜੋ ਸਹੀ ਰਸਤਾ ਦੱਸਣ, ਸਾਰਿਆਂ ਜੋ ਤਰੱਕੀ ਦੇ ਬਰਾਬਰ ਮੌਕੇ ਦੇਣ ਕਿ ਜੋ ਕਿ ਮੰਨ ਲਿਓ ਮਾਂ ਬਾਪ ਨੇ ਵੀ ਸਾਰਾ ਪੈਸਾ ਖਰਚ ਕਰਕੇ ਬੱਚੇ ਜੋ ਪੜ੍ਹਾਏ ਲਿਖਾਏ, ਹੈ ਨਾ ਜੀ। ਅੱਛਾ, ਤਿਸ ਦੇ ਬਾਅਦ ਪੈਸਾ ਵੀ ਨਹੀਂ ਬਚਿਆ ਤਾਂ ਅਗਰ ਸੇ ਬੱਚਾ ਜਿਸ ਟਾਈਮ ਪੜ੍ਹੀ ਲਿਖੀ ਗਿਆ ਤਿਸ ਜੋ ਅੱਗੇ ਕੰਮਕਾਰ ਦਾ ਮੌਕਾ ਨਹੀਂ ਮਿਲਦਾ, ਹੈ ਨਾ ਜੀ, ਆਪਣਾ ਬਿਜ਼ਨਸ ਨਹੀਂ ਕਰ ਸਕਦਾ, ਪੈਸੇ ਨਹੀਂ ਹਨ, ਨੌਕਰੀਆਂ ਵੀ ਸਾਰਿਆਂ ਜੋ ਨਹੀਂ ਮਿਲਦੀ ਤਾਂ ਨੌਕਰੀ ਵੀ ਨਹੀਂ ਕਰ ਸਕਦਾ, ਤਾਂ ਫਿਰ ਹੀ ਸੇ ਬੱਚਾ ਜਿਹੜਾ ਹੈ ਸੇ ਤਿੰਨੀ ਕਰਨਾ ਕਿਆ ਹੈ? ਕਿਆ ਅਸਾਂ ਨੇ ਇਸ ਦੇ ਬਾਰੇ ਵਿੱਚ ਸੋਚਿਆ ਦਾ ਹੈ? ਅਸੀਂ ਅੰਧਾ ਧੁੰਦਾ ਅੱਗੇ ਤਾਂ ਵਧਿਆ ਕਰਦੇ ਹਨ, ਲੇਕਿਨ ਕਿਆ ਤਿੰਨਾਂ ਵਾਸਤੇ ਅਸੀਂ ਸੋਚਿਆ ਕਰਦੇ ਹਨ ਕਿ ਅਸਾਂ ਦੇ ਇਤਨੇ ਜਿਹੜੇ ਨੌਜਵਾਨ ਭਟਕਿਆ ਕਰਦੇ ਨੀਤੇ ਉੱਤੇ, ਇਸ ਦੀ ਵਜ੍ਹਾ ਕਿਆ ਹੈ? ਸਿਰ ਤਿੰਨਾਂ ਦਾ ਕਸੂਰ ਨਹੀਂ ਹੈ, ਅਗਰ ਤਿੰਨਾਂ ਦੀ ਤਾਕਤ ਜੋ ਅਸੀਂ ਸਹੀ ਦਿਸ਼ਾ ਦੇ ਵਿੱਚ ਸਹੀ ਰਸਤੇ ਪਰ ਲਾਉਂਦੇ, ਤਿੰਨਾਂ ਜੋ ਕੰਮਕਾਰ ਵੀ ਦਿੰਦੇ, ਹੈ ਨਾ ਜੀ, ਤਾਂ ਤਿੰਨਾਂ ਕੰਮਕਾਰ ਲੈਂਦੇ ਵੀ ਹੈ, ਤਾਂ ਹੀ ਦੇਖਾ ਜੀ ਤਿੰਨਾਂ ਦੀ ਤਾਕਤ ਦਾ ਸਹੀ ਇਸਤੇਮਾਲ ਅਸੀਂ ਕਰ ਸਕਦੇ ਹਾਂ। ਨੌਜਵਾਨ ਜਿਹੜੇ ਹੁੰਦੇ ਸੀ ਕਿਸੇ ਵੀ ਦੇਸ਼ ਦੀ ਸਾਰਿਆਂ ਕਾ ਵੱਡੀ ਤਾਕਤ ਹੁੰਦੇ। ਨੌਜਵਾਨ ਦੇਖਾ ਜੀ ਅੱਜ ਕੱਲ੍ਹ ਅਸਾਂ ਦੇ ਪੜ੍ਹਾਈ ਦੇ ਇਲਾਕੇ ਦੇ ਵਿੱਚ, ਹੈ ਨਾ, ਸਾਇੰਸ ਦੇ ਵਿੱਚ, ਖੇਡਾਂ ਦੇ ਵਿੱਚ, ਖੇਤੀਬਾੜੀ ਦੇ ਵਿੱਚ, ਫੈਕਟਰੀਆਂ ਦੇ ਵਿੱਚ ਅਤੇ ਭਾਈਚਾਰੇ ਦੇ ਜਿਤਨੇ ਵੀ ਕੰਮ ਹਨ, ਸਮਾਜ ਦੀ ਸੇਵਾ ਕਰਨੀ ਹੈ, ਤੁਸੀਂ ਨੇ ਆਪੂ ਦੇਖਿਆ ਹੋਣਾ, ਦੇਖਾ ਜੀ ਕਿਤੇ ਭੰਡਾਰਾ ਹੁੰਦਾ, ਕਿਤੇ ਖੂਨ ਦੇਣਾ ਹੁੰਦਾ, ਹੈ ਨਾ ਜੀ, ਕਿਤੇ ਹੋਰ ਵੀ ਕੰਮ ਕਰਨੇ ਹੁੰਦੇ ਤਾਂ ਅਸੀਂ ਦੇਖਦੇ ਅਸਾਂ ਦੇ ਨੌਜਵਾਨ ਹਮੇਸ਼ਾ ਅੱਗੇ ਹੁੰਦੇ। ਪੂਰੀ ਦੁਨੀਆ ਦੇ ਵਿੱਚ ਸਾਇੰਸ ਦੇ ਵਿੱਚ ਵੀ ਅਸਾਂ ਦੇ ਨੌਜਵਾਨਾਂ ਨੇ ਜਿਹੜਾ ਹੈ ਸੀ ਆਪਣਾ ਲੋਹਾ ਮਨਾਇਆ ਦਾ ਹੈ। ਖੇਡਾਂ ਦੇ ਵਿੱਚ ਹੀ ਦੇਖੋ, ਲਗਭਗ ਹਰ ਪ੍ਰਕਾਰ ਦੀ ਜਿਹੜੀ ਖੇਡਾਂ ਹੈ ਤਿੰਨਾਂ ਦੇ ਵਿੱਚ ਵੀ ਅਸਾਂ ਦਾ ਨੌਜਵਾਨ ਜਿਹੜਾ ਹੈ ਸੀ ਪਹਿਲੇ ਘੱਟ ਹੁੰਦੇ ਤੇ ਆਵੇ, ਜਿਉਂ ਜਿਉਂ ਟਾਈਮ ਅੱਗੇ ਵਧਿਆ ਕਰਦਾ ਹੈ ਤਿੰਨਾਂ ਜੋ ਹੋਰ ਮੌਕੇ ਮਿਲਿਆ ਕਰਦੇ ਹਨ ਤਾਂ ਅਸੀਂ ਹੋਰ ਵਧਿਆ ਕਰਿਆ ਕਰਦੇ ਹਨ, ਹੈ ਨਾ ਜੀ। ਅਬ ਖੇਤੀਬਾੜੀ ਜਿਹੜੀ ਹੈ ਸੇ ਅਸੀਂ ਆਪਣੇ ਹਿਮਾਚਲ ਦੇ ਵਿੱਚ ਵੀ ਦੇਖਦੇ ਕਿ ਪੁਸ਼ਤੈਨੀ ਖੇਤੀਬਾੜੀ ਬੜੇ ਘੱਟ ਮਾਣੂ ਕਰਿਆ ਕਰਦੇ ਹਨ, ਕਈ ਮਾਣੂ ਨੇ ਤਾਂ ਆਪਣੀ ਜਿਹੜੀ ਜ਼ਮੀਨ ਹੈ ਸਹੀ ਹੈ ਛੱਡ ਦਿੱਤੀ ਹੈ, ਕਿ ਜੋ ਕਿ ਇੱਥੇ ਹੋ ਸਕਦਾ ਖੇਤੀਬਾੜੀ ਕਰਨ ਦੇ ਕੋਈ ਵਿਗਿਆਨਿਕ ਢੰਗ ਤਰੀਕੇ ਹੈ ਨਹੀਂ,

ਜੀ ਤਾਂ ਸੁਣਦੇ ਚੰਬਿਆਲੀ ਦੇ ਵਿੱਚ ਕੁਛ ਨਵੀਂ ਤਾਜ਼ੀ ਖਬਰੇ। ਚੰਬੇ ਜ਼ਿਲ੍ਹੇ ਵਿੱਚ ਨਸ਼ੇ ਅਤੇ ਨਸ਼ਾ ਚੋਰੀ ਚੋਰੀ ਵੇਚਣੇ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਕੜੀ ਕਾਰਵਾਈ ਕੀਤੀ ਜਾਇਆ ਕਰਦੀ ਹੈ। ਨਸ਼ੀਲੀ ਦਵਾਈਆਂ, ਨਸ਼ੇ ਦੀ ਚੀਜ਼ਾਂ ਜੋ ਰੋਕਣਾ ਅਤੇ ਨਸ਼ੇੜੀਆਂ ਜੋ ਪਕੜਨੇ ਪਰ ਕਈ ਕਦਮ ਉਠਾਏ ਗਏ ਦੇ ਹਨ ਅਤੇ ਇਸ ਵਾਸਤੇ ਹਰ ਡਿਪਾਰਟਮੈਂਟ, ਹਰ ਵਿਭਾਗ ਜੋ ਦੱਸਿਆ ਗਿਆ ਹੈ ਕਿ ਆਪਣੇ ਆਪਣੇ ਕੰਮ ਦੇ ਇਲਾਕਿਆਂ, ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚ ਚਿੱਟਾ ਅਤੇ ਹੋਰ ਨਸ਼ੀਲੀ ਚੀਜ਼ਾਂ ਦੀ ਰੋਕਥਾਮ ਵਾਸਤੇ ਕੜੇ ਕਦਮ ਉਠਾਏ। ਰਾਜਧਾਨੀ ਸ਼ਿਮਲੇ ਅਤੇ ਪ੍ਰਦੇਸ਼ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਅਤੇ ਓਲਾਵ੍ਰਿਸ਼ਟੀ ਕਨੇ ਗਰਮੀ ਦੇ ਵਿੱਚ ਰਾਹਤ ਆਈ ਦੀ ਹੈ ਅਤੇ ਹਾਲੇ ਵੀ ਮੌਸਮ ਜਿਹੜਾ ਹੈ ਸੇ ਬਾਰਿਸ਼ ਵਾਲਾ ਹੀ ਬਣਿਆ ਹੈ। ਇਸ ਸੁਹਾਣੇ ਮੌਸਮ ਦੇ ਵਿੱਚ ਹਿਮਾਚਲ ਵਿੱਚ ਕਾਫੀ ਟੂਰਿਸਟ ਜਿਹੜਾ ਸੇ ਆਇਆ ਕਰਦੇ ਹਨ ਅਤੇ ਹੋਟਲ ਵੀ ਜਿਹੜੇ ਹੈ ਸੇ ਲਬਾਲਬ ਭਰੇ ਦੇ ਹਨ। ਅਤੇ ਦੇਖਾ ਜੀ, ਇਹ ਕੁਛ ਨਵੀਂ ਤਾਜ਼ੀ ਖਬਰੇ ਥੀ। ਅਬੇ ਇੱਕ ਹੋਰ ਜਿਹੜੀ ਬੜੀ ਜ਼ਰੂਰੀ ਗੱਲਬਾਤ ਹੈ ਸੇ ਹੈ ਜੀ, ਵਾਤਾਵਰਨ ਜੋ ਕਿਆਂ ਬਚਾਉਣਾ, ਪਰਿਆਵਰਨ ਜੋ ਕਿਆਂ ਬਚਾਉਣਾ, ਆਪਣੇ ਆਸੇ ਪਾਸੇ ਜੋ ਅਸਾਂ ਨੇ ਕਿਆਂ ਕਰਕੇ ਬਚਾਈ ਕੇ ਰੱਖਣਾ ਹੈ। ਦੇਖਾ ਜੀ, ਮਨ ਨੂੰ ਅਕੇਲਾ ਤਾਂ ਕੁਛ ਨਹੀਂ ਕਰ ਸਕਦਾ ਅਤੇ ਜੋ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ ਨਾ ਜੀ, ਸਾਹ ਲੈਣ ਵਾਸਤੇ ਬਿਆਰ ਵੀ ਚਾਹੀਦੀ, ਪੀਣ ਵਾਸਤੇ ਪਾਣੀ ਚਾਹੀਦਾ, ਖਾਣ ਵਾਸਤੇ ਰੋਟੀ ਚਾਹੀਦੀ ਅਤੇ ਅਸੀਂ ਕਿਹਾ ਇਹਨਾਂ ਚੀਜ਼ਾਂ ਜੋ ਵੀ ਦੇਖਿਆ ਕਰਦੇ ਹਨ ਜਿਹੜੀ ਕਿ ਬੜੀ ਜ਼ਰੂਰੀ ਚੀਜ਼ਾਂ ਹਨ, ਕਿਆ ਤਿਸ ਜੋ ਬਚਾਇਆ ਵੀ ਕਰਦੇ ਹਨ? ਅਤੇ ਦੇਖਾ ਜੀ, ਅਸਾਂ ਦਾ ਵਾਤਾਵਰਨ ਜਿਹੜਾ ਹੈ ਸੇ ਅਸਾਂ ਦਾ ਜੀ, ਤੁਸੀਂ ਬੋਲ ਸਕਦੇ ਕੰਬਲ ਹੈ ਜਿਹੜਾ ਕਿ ਅਸਾਂ ਨੇ ਉੜਿਆ ਦਾ ਹੈ। ਤੀਸ ਦੇ ਵਿੱਚ ਅਗਰ ਤੁਸੀਂ ਛੇਦ ਕਰ ਦੇਂਗੇ ਹੈ ਨਾ ਜੀ, ਤਾਂ ਕੰਬਲ ਤਾਂ ਫਟਣਾ ਹੀ ਹੈ। ਤਾਂ ਧੀਰੇ ਧੀਰੇ ਤੁਸੀਂ ਇਹ ਬੋਲ ਸਕਦੇ ਕਿ ਅਸਾਂ ਜੋ ਜਾਗਰੂਕ ਹੋਣਾ ਪਾਉਣਾ, ਜੇ ਮੈਂ ਪਹਿਲੇ ਵੀ ਦੱਸਿਆ ਕਿ ਤਰੱਕੀ ਤਾਂ ਅਸੀਂ ਕਰੇ ਕਰਦੇ ਹਾਂ, ਤਰੱਕੀ ਕਰਨੀ ਵੀ ਹੈ, ਜ਼ਰੂਰੀ ਵੀ ਹੈ, ਲੇਕਿਨ ਪਰਿਆਵਰਣ ਦੇ ਜਿਤਨੇ ਵੀ ਮਾਨਕ ਹੈ ਤਿੰਨਾਂ ਜੋ ਮਨੀ ਕਰਕੇ, ਤਿੰਨਾਂ ਦਾ ਪਾਲਨ ਕਰਕੇ ਹੀ ਅਸਾਂ ਨੇ ਜਿਹੜਾ ਹੈ ਸੇ ਅੱਗੇ ਵਧਣਾ ਹੈ। ਅਤੇ ਕੁਛ ਇੱਕ ਗੱਲਾਂ ਇਹਦੇ ਹਨ ਜਿਹੜੀ ਅਸਾਂ ਜੋ ਹਰ ਟਾਈਮ ਆਪਣੇ ਦਿਮਾਗ ਦੇ ਵਿੱਚ ਜਿਹੜੀ ਅਸੀਂ ਰੱਖਣੀ ਚਾਹੀਦੀ। ਜਿਵੇਂ ਬੋਲਦੇ ਨਾ ਜੀ ਕਿ ਮਾਸਟਰ ਕੋਈ ਪ੍ਰਸ਼ਨ ਪੁੱਛਦਾ ਤਾਂ ਬੱਚਾ ਕਿਵੇਂ ਰੱਟਦਾ ਤੀਜੋ, ਤਾਂ ਕੁਛ ਇੱਕ ਗੱਲਾਂ ਇਹਦੇ ਹਨ ਜਿਹੜੀ ਕਿ ਬਿਲਕੁਲ ਰੱਟੀ ਦੀ ਹੋਣੀ ਚਾਹੀਦੀ ਅਸਾਂ ਦੇ ਦਿਮਾਗ ਦੇ ਵਿੱਚ। ਅਗਰ ਅਸੀਂ ਜਾਗਰੂਕ ਨਾਗਰਿਕ ਹਨ ਤਾਂ ਅਸੀਂ ਇਹ ਨਹੀਂ ਬੋਲ ਸਕਦੇ ਕਿਤੇ ਟਿਊਬਲਾਈਟ ਐਸੇ ਤੋੜੀ ਤਾਂ ਮੀਜੋ ਕੋਈ ਨਹੀਂ ਦੇਖਿਆ ਕਰਦਾ ਹੈ ਤਾਂ ਅੱਗੇ ਚੱਲਦੇ ਬਣੀਆਂ ਹੈ ਨਾ।

ਜੀ, ਤਾਂ ਇਹਦੀ ਸੋਚ ਜਿਹੜੀ ਹੈ ਸਿਆਸੀ ਨੇ ਮੁਕਾਉਣੀ ਵੀ ਹੈ, ਅਤੇ ਆਪਣੇ ਨੌਜਵਾਨਾਂ ਜੋ ਜਿਹੜੀ ਹੈ ਅਸੀਂ ਸਿੱਖ ਵੀ ਦੇਣੀ ਹੈ ਕਿ ਕਿਵੇਂ ਕਰਕੇ ਅਸਾਂ ਦਾ ਸਾਰਿਆਂ ਦਾ ਵੱਡਾ ਜਿਹੜਾ ਫਰਜ਼ ਹੈ ਸੇ ਦੇਸ਼ ਦੇ ਪ੍ਰਤੀ ਹੈ। ਇਸ ਦੇਸ਼ ਦੇ ਵਿੱਚ ਅਸੀਂ ਸਾਹ ਲਿਆ ਕਰਦੇ ਹਾਂ, ਇਸ ਦੇਸ਼ ਦਾ ਹੀ ਖਾਇਆ ਕਰਦੇ ਹਾਂ, ਤਾਂ ਕਿਆ ਫਰਜ਼ ਹੈ ਕਿ ਭਿਆਗਾ ਕਾ ਲੈ ਕਰਕੇ ਸ਼ਾਮੀ ਤੱਕ ਅਸੀਂ ਇਹ ਬੋਲਦੇ ਕਿ ਹਾਂ ਇਹ ਵੀ ਮੇਰਾ ਹੱਕ ਹੈ, ਮੈਂ ਇੱਥੇ ਜਾਣਾ ਉੱਤੇ ਜਾਣਾ, ਮੈਂ ਘੁੰਮ ਫਿਰ ਸਕਦਾ, ਮੈਂ ਮਤਲਬ ਕਈ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈ ਸਿਆਸਤ ਜੋ ਦਿੱਤੀ ਗਈ ਹੈ, ਲੇਕਿਨ ਸਾਰੀ ਆਜ਼ਾਦੀਆਂ ਦਾ ਅਸੀਂ ਇਸਤੇਮਾਲ ਕਰਦੇ ਭਿਆਗਾ ਕਾ ਲੈ ਕਰਕੇ ਸ਼ਾਮੀ ਤੱਕ ਜਿਸ ਟਾਈਮ ਤੁਸੀਂ ਘਰੇ ਆਉਂਦੇ ਤਾਂ ਤੁਸਾਂ ਨੇ ਇਹ ਜ਼ਰੂਰ ਸੋਚਣਾ ਹੈ ਕਿ ਕਿਆ ਅੱਜ ਮੈਂ ਕੋਈ ਇਹਦੇ ਹੱਕਮ ਕੀਤਾ ਜਿਸ ਕਨੇ ਕਿ ਮੈਂ ਦੇਸ਼ ਦਾ ਫਰਜ਼ ਜਿਹੜਾ ਹੈ ਸੀ, ਦੇਸ਼ ਦੇ ਪ੍ਰਤੀ ਫਰਜ਼ ਜਿਹੜਾ ਹੈ ਸੀ ਆਪਣਾ ਨਿਭਾਇਆ, ਹੈ ਨਾ ਜੀ। ਅਤੇ ਇਹ ਗੱਲਾਂ ਸੋਚਣ ਵਾਲੀਆਂ, ਤਾਂ ਪਹਿਲੀ ਗੱਲ ਜਿਹੜੀ ਅਸਾਂ ਨੇ ਸਾਰਿਆਂ ਨੇ ਯਾਦ ਰੱਖਣੀ ਹੈ, ਸੇ ਹੈ ਕਿ ਜ਼ਿਆਦਾ ਕਾ ਜ਼ਿਆਦਾ ਬੂਟੇ ਅਸਾਂ ਨੇ ਲਗਾਉਣੇ ਹੈ। ਅਸੀਂ ਮੰਨ ਲਿਓ ਇੱਕ ਬੂਟਾ ਕੱਟਦੇ ਤਾਂ ਕਮ ਸੇ ਕਮ ਪੰਜ ਹੋਰ ਬੂਟੇ ਜਿਹੜੇ ਅਸੀਂ ਲਗਾਉਣੇ ਚਾਹੀਦੇ, ਕੋਈ ਵੱਡੀ ਗੱਲ ਨਹੀਂ ਹੈ, ਇਹ ਸਿਰਫ ਸੋਚ ਬਦਲਣ ਦਾ ਹੀ ਕੰਮ ਹੈ, ਹੋਰ ਕੁਛ ਵੀ ਨਹੀਂ ਹੈ। ਪਲਾਸਟਿਕ ਦਾ ਅਸਾਂ ਨੇ ਘੱਟ ਕਾ ਘੱਟ ਇਸਤੇਮਾਲ ਕਰਨਾ ਹੈ। ਅਬ ਕਈ ਹਿਮਾਚਲ ਦੇ ਵਿੱਚ ਤਾਂ ਵੀ ਬੈਨ ਵੀ ਹੈ, ਲੇਕਿਨ ਬਾਹਰ ਕਾ ਜਿਹੜੀ ਪੈਕਿੰਗ ਵਾਲੀ ਚੀਜ਼ਾਂ ਆਉਂਦੀ ਤਾਂ ਤਿਨਾਂ ਜੋ ਅਸੀਂ ਖਾਂਦੇ ਤਾਂ ਸੇ ਤਿਨਾਂ ਦੇ ਜਿਹੜੇ ਤੁਸੀਂ ਬੋਲ ਸਕਦੇ ਬਾਹਰ ਦਾ ਕਵਰ ਹੁੰਦਾ, ਰੈਪਰ ਹੁੰਦਾ, ਤੀਜ ਜੋ ਕੁਤੇ ਨਾ ਕੁਤੇ ਜਿਹੜੇ ਅਸੀਂ ਸੁੱਟਦੇ ਹੁੰਦੇ, ਕਈ ਤਾਂ ਗੱਡੀਆਂ ਵਿੱਚ ਖਾਇਆ ਕਰਦੇ ਨੇ, ਬਾਹਰ ਸੁੱਟਿਆ ਕਰਦੇ ਨੇ, ਹੈ ਨਾ ਜੀ। ਖਾਓ, ਆਪਣੀ ਜੇਬ ਦੇ ਵਿੱਚ ਰੱਖੋ, ਕੁਤੇ ਡਸਟਬਿਨ ਮਿਲਦਾ ਤੀਜ ਦੇ ਵਿੱਚ ਪਾਓ। ਪਾਣੀ ਜੋ ਬਚਾਉਣਾ ਹੈ ਕਿ ਜੋ ਕੀ ਹੋਈਆਂ ਤਾਂ ਅਸੀਂ ਬੋਲਦੇ 70% ਜਿਹੜਾ ਅਸੀਂ ਜ਼ਮੀਨ ਦੇ ਉੱਪਰ ਪਾਣੀ ਹੈ, ਲੇਕਿਨ ਪੀਣੇ ਲਾਇਕ ਪਾਣੀ ਤਾਂ ਬਾਈ ਬੜਾ ਭਾਰੀ ਘੱਟ ਹੈ। ਅਗਰ ਅਸੀਂ ਇਸ ਜੋ ਇਵੇਂ ਬਰਬਾਦ ਕਰ ਗਏ ਤਾਂ ਅੱਗੇ ਪਾਣੀ ਪੀਣ ਦੀ ਸਮੱਸਿਆ ਹੋ ਜਾਣੀ। ਪੀਣ ਦਾ ਪਾਣੀ ਜਿਹੜਾ ਸਾਰਿਆਂ ਕੋਲ ਮਹਿੰਗਾ ਵਿਕਣਾ, ਵੀ ਤਾਂ ਵਿਕਿਆ ਕਰਦਾ। ਅਸਾਂ ਦੇ ਬਜ਼ੁਰਗ ਥੇ ਪਹਿਲੇ ਤਿੰਨਾਂ ਨੇ ਕਦੀ ਸੋਚ ਨਹੀਂ ਤਾਂ ਵੀ ਪਾਣੀ ਵੀ ਮੁੱਲੇ ਵਿਕਣਾ, ਆ ਵੀ ਲੈਂਦੇ ਨੇ ਅਸੀਂ 20 ਰੁਪਏ ਦੀ ਬੋਤਲ, ਕੋਈ 10 ਰੁਪਏ ਦੀ ਬੋਤਲ। ਅੱਗੇ ਅਗਰ ਇਹਦੇ ਹਾਲ ਰਿਹਾ, ਅਗਰ ਪਾਣੀ ਦੀ ਕੀਮਤ ਅਸੀਂ ਨੇ ਨਹੀਂ ਸਮਝੀ ਤਾਂ ਸਾਰਿਆਂ ਕਾ ਮਹਿੰਗਾ ਤਾਂ ਹੀ ਹੋ ਜਾਣਾ। ਫਿਰ ਬਿਜਲੀ ਲਾਈਟ ਜਿਹੜੀ ਹੈ ਅਤੇ ਜੋ ਵੀ ਆਸਣ ਹੈ ਜਿਹੜਾ ਅਸੀਂ ਇਸਤੇਮਾਲ ਕਰਨਾ ਢੰਗ ਕਨੇ, ਹੈ ਨਾ। ਅਗਰ ਜ਼ਰੂਰਤ ਨਹੀਂ ਹੈ ਤਾਂ ਸਵਿੱਚ ਬੰਦ ਰੱਖੋ, ਜਾਂ ਕੋਈ ਇਹਦੀ ਚੀਜ਼ ਜਿਹੜੀ ਕਿ ਅਸੀਂ ਇਸਤੇਮਾਲ ਨਹੀਂ ਕਰਦੇ ਫਿਰ ਵੀ ਔਨ ਹੈ ਤਾਂ ਤੀਜ ਜੋ ਬੰਦ ਕਰਨਾ। ਫਿਰ ਕੂੜਾ ਕਚਰਾ ਜਿਹੜਾ ਅਸੀਂ ਵੱਖਰਾ ਵੱਖਰਾ ਆਸਣ ਨੇ ਇਕੱਠਾ ਕਰਨਾ, ਗਿੱਲਾ ਅਲੱਗ ਅਤੇ ਸੂਕਾ ਅਲੱਗ, ਨਦੀ ਨਾਲੀਆਂ ਜੋ ਗੰਦਾ ਹੋਣੇ ਕਾ ਬਚਾਉਣਾ ਹੈ, ਸਾਫ਼ ਸਫਾਈ ਦਾ ਧਿਆਨ ਰੱਖਣਾ ਆਪਣੇ ਆਸੇ ਪਾਸੇ ਦੇ, ਅਤੇ ਬਾਰਿਸ਼ ਦੇ ਪਾਣੀ ਦਾ ਕਿਵੇਂ ਕਰਕੇ ਇਸਤੇਮਾਲ ਅਸੀਂ ਕਰ ਸਕਦੇ, ਇਹਨਾਂ ਗੱਲਾਂ ਪਰ ਵੀ ਸੋਚਣਾ ਹੈ। ਅਬ ਇਸ ਪਰ ਤਾਂ ਬੜੀ ਲੰਬੀ ਚੌੜੀ ਗੱਲ ਵੀ ਹੋ ਸਕਦੀ, ਲੇਕਿਨ ਇਹਦੇ ਛੋਟੀ ਛੋਟੀ ਗੱਲਾਂ ਅਗਰ ਅਸੀਂ ਆਪਣੇ ਦਿਮਾਗ ਦੇ ਵਿੱਚ ਦੋ ਗੱਲਾਂ ਵੀ ਰੱਖ ਗਏ ਤਾਂ ਅਸੀਂ ਦੇਸ਼ ਜੋ ਕੁਤੇ ਲੈ ਜਾ ਸਕਦੇ, ਹੈ ਨਾ ਜੀ। ਅਤੇ ਪ੍ਰੋਗਰਾਮ ਦਾ ਟਾਈਮ ਵੀ ਹੋਇਆ ਕਰਦਾ, ਲੇਕਿਨ ਚਲਦੇ ਚਲਦੇ ਤੁਸੀਂ ਜੋ ਸੁਣਾਉਂਦੇ ਪ੍ਰੋਗਰਾਮ ਦਾ ਆਖਰੀ ਲੋਕ ਗੀਤ।

ਸ਼ਰੋਤੇ ਲੋਕ ਗੀਤਾਂ ਅਨੀਤਾ ਪਰਮਾਰ ਦੀ ਆਵਾਜ਼ 'ਚ ਹੁਣ ਗੱਲਬਾਤ ਲਾਉਂਦੇ ਹਨ ਉਕਤ ਰਕਤਚਾਪ ਪਰ। ਉਕਤ ਰਕਤਚਾਪ ਜਿਸੀ ਉਹ ਆਹ ਜਿਹੜਾ ਹਨ ਆਮ ਭਾਸ਼ਾ 'ਚ ਹਾਈ ਬਲੱਡ ਪ੍ਰੈਸ਼ਰ ਨੇ ਜਾ ਸਾਰੇ ਜਾਣਦੇ ਹਨ। ਉਮਰ ਦਰਾਜ ਲੋਕਾਂ 'ਚ ਇਹ ਜਿਹੜੀ ਬਿਮਾਰੀ ਹੈ ਸਜ਼ਿਆਦਾ ਸੁਣਨੋ ਮਿਲਦੀ ਹੈ, ਪਰ ਅੱਜ ਕੱਲ੍ਹ ਤਾਂ ਆਹ ਸਾਰਿਆਂ ਦਾ ਹੀ ਜਿਹੜਾ ਖਾਣ ਪਾਨ ਹੈ ਜਿੰਦੜੇ ਜੀਣੇ ਦਾ ਤਰੀਕਾ ਜੇ ਹੈ ਸਹਿ ਹੁਣ ਕੋਈ ਪਹਿਲੇ ਹਾਈ ਤਾਂ ਰਿਹਾ ਨਹੀਂ ਹੈ, ਬਲਕਿ ਬਿਲਕੁਲ ਉਲਟ ਹੋਈ ਆ ਹੈ। ਪਹਿਲਾਂ ਤਾਂ ਦੇਖਾ ਲੋਕ ਖੇਤਰਾਂ 'ਚ ਕੰਮ ਕਰਦੇ ਹੈ, ਬਿਆਗਾ ਉੱਠੀ ਨੇ ਪੈਦਲ ਚੱਲਦੇ ਹੈ, ਕੋਈ ਫਾਲਤੂ ਦੀ ਫਿਕਰ ਫਾਕਾ ਨਹੀਂ ਹੁੰਦਾ ਹੈ, ਕੋਈ ਸੋਚ ਵਿਚਾਰ ਨਹੀਂ ਹੈ, ਗਰੇ ਦੀ ਬਣੀ ਉਹ ਦਾਲ ਰੋਟੀ ਖਾਂਦੇ ਹੈ। ਪਰ ਹੁਣ ਜਿਹੜਾ ਹੈ ਜ਼ਮਾਨਾ ਬਿਲਕੁਲ ਬਦਲੀ ਹੈ। ਹੁਣ ਕਿਆ ਹੈ ਕਿ ਅਗਰ ਘਰੇ ਖਾਣਾ ਨਹੀਂ ਬਣਾਉਂਦਾ ਤਾਂ ਝਟਪਟ ਬਾਹਰ ਆ ਅਤੇ ਮੰਗਾਈ ਲੈਂਦੇ ਨੇ, ਕੁਛ ਮਿੰਟਾਂ 'ਚ ਆਸਾਨੀ ਨੇ ਘਰੇ ਪੁੱਜ ਵੀ ਜਾਂਦਾ ਹੈ। ਜਿਤਨਾ ਪੌਸ਼ਟਿਕ ਗਾਰੇ ਦਾ ਖਾਣਾ ਬਣਿਆ ਖਾਣਾ ਹੁੰਦਾ ਹੈ, ਬਾਹਰ ਮਿਲਣ ਵਾਲੇ ਖਾਣੇ ਦਾ ਤਾਂ ਦੇਖਾਂ ਹੈ ਪਤਾ ਹੀ ਨਹੀਂ ਹੈ ਕਿ ਕਿਤਨੀਆਂ ਕਰੀ ਸਾਫ਼ ਸਫਾਈਆਂ ਨੇ ਸਹਿ ਬਣਾਉਂਦਾ ਹੈ, ਕਿਆ ਕੁਛ ਮਸਾਲੇ ਤਿਸ 'ਚ ਇਸਤੇਮਾਲ ਕੀਤੇ ਜਾਦੇ ਹਨ। ਖਾਣੇ ਤਾਂ ਜ਼ਰੂਰ ਸਵਾਦ ਲੱਗਦਾ ਹੈ, ਪਰ ਜਿਹੜੀ ਆਹਦੀ ਸਿਹਤ ਹੈ ਤਿਸ ਪਰ ਇਸਦਾ ਤਿਸ ਜੋ ਤਿਸ ਪਰ ਜਿਹੜਾ ਹੈ ਸਿਹਤ ਦਾ ਜਿਹੜਾ ਹੈ ਸਹਿ ਇਸ 'ਤੇ ਬੜਾ ਨੁਕਸਾਨ ਹੁੰਦਾ ਹੈ। ਅੱਜ ਕੱਲ੍ਹ ਦਾ ਖਾਣ ਪਾਨ ਜਿਹੜਾ ਹੈ ਬੱਚਿਆਂ ਦਾ ਨੌਜਵਾਨਾਂ ਦਾ ਖਾਸ ਕਰੀ ਸਹਿ ਬੜਾ ਬੇਡੰਗਾ ਦਿਹਾ ਹੋਈ ਹੈ। ਉਕਤ ਰਕਤਚਾਪ ਹੋਣੇ ਪਰ ਜਲ ਵੀ ਮਤਲਬ ਐਸਾ ਲੱਗੇ ਕਿ ਉਕਤ ਰਕਤਚਾਪ ਹੋਇਆ ਹੈ ਤਾਂ ਖੂਨੇ ਦਾ ਦਬਾਅ ਜਿਹੜਾ ਹੈ ਸਹਿ ਦਮਣੀਆਂ 'ਚ ਜ਼ਿਆਦਾ ਹੁੰਦਾ ਹੈ। ਆਮ ਤੌਰ ਪਰ ਕੁਸੀ ਦਾ ਵੀ ਰਕਤਚਾਪ ਜਿਹੜਾ ਹੈ ਸਹਿ 130/80 ਅਗਰ ਹੈ ਤਾਂ ਸਹਿ ਬਿਲਕੁਲ ਠੀਕ ਮੰਨਿਆ ਜਾਂਦਾ ਹੈ। ਇਸਦੇ ਕੋਈ ਸਾਫ਼ ਲੱਛਣ ਤਾਂ ਹੁੰਦੇ ਨਹੀਂ, ਪਰ ਅਗਰ ਜ਼ਿਆਦਾ ਵਧੀਆ ਹੈ ਤਾਂ ਸਿਰੇ ਪੀੜ ਹੋਣਾ ਲੱਗਦੀ ਹੈ, ਸਾਹ ਲੈਣ 'ਚ ਤਕਲੀਫ ਹੋਣਾ ਲੱਗਦੀ ਹੈ, ਛਾਤੀ ਆ ਪੀੜ ਹੋ ਸਕਦੀ ਹੈ, ਜਿਹੜੀ ਅੱਖਾਂ ਦੀ ਰੋਸ਼ਨੀ ਹੈ ਸਹਿ ਵੀ ਘੱਟ ਹੋ ਜਾਂਦੀ ਹੈ, ਸਾਫ਼ ਕਰੀ ਦੁਸਦਾ ਨਹੀਂ ਹੈ। ਕਈ ਵਾਰੀ ਤਾਂ ਅਗਰ ਜ਼ਿਆਦਾ ਰਕਤਚਾਪ ਜਿਹੜਾ ਹੈ ਸੋ ਜ਼ਿਆਦਾ ਹੋਈ ਹੈ ਤਾਂ ਤਿਸ 'ਤੇ ਨੱਕੇ 'ਤੇ ਖੂਨ ਆਉਣਾ ਵੀ ਲੱਗਦਾ ਹੈ। ਇਸ ਦੇ ਇਲਾਵਾ ਅਗਰ ਚੱਕਰ ਹੁੰਦੇ ਹਨ ਕਨੇ ਝਟਪਟ ਥੱਕੀ ਆਉਂਦੇ ਹਨ, ਥੋੜ੍ਹਾ ਚੱਲਣੇ ਪਰ ਹੀ ਥੱਕੀ ਆਉਂਦੇ ਹਨ, ਤਾਂ ਇਸਦਾ ਮਤਲਬ ਹੈ ਕਿ ਰਕਤਚਾਪ ਜਿਹੜਾ ਹੈ ਸਹਿ ਵਧਦਾ ਹੈ। ਜਲੂ ਆਹਾਂ ਦਾ ਖਾਣ ਪਾਨ ਬੇਡੰਗਾ ਹੋ ਜਾਂਦਾ ਹੈ। ਦੇਖਾ ਸਵਾਦੂ ਤਾਂ ਸਾਰੇ ਹੁੰਦੇ ਹਨ, ਵੀ ਖਾਣੇ ਸਵਾਦ ਚਾਹੀਦਾ, ਸਬਜ਼ੀਆਂ 'ਚ ਰੋਟੀਆਂ 'ਚ ਖਾਣੇ 'ਚ ਜਿਹੜਾ ਹੈ ਸਹਿ ਸਭ ਕੁਛ ਮਸਾਲੇ ਵੀ ਹੋਣਾ ਚਾਹੀਦੇ, ਲੂਣ ਪਿੱਪਲ ਵੀ ਹੋਣਾ ਚਾਹੀਦੀ, ਤਾਂ ਅਗਰ ਇਹ ਸਾਵਧਾਨੀਆਂ ਨਹੀਂ ਵਰਤ ਗਏ ਤਾਂ ਫਿਰ ਬਿਮਾਰੀ ਤਾਂ ਲੱਗਣੀ ਹੀ ਹੈ। ਅਗਰ ਖਾਣੇ 'ਚ ਲੂਣ ਜ਼ਿਆਦਾ ਖਾ ਦੇ ਹਨ, ਕੋਈ ਸਿਰਫ ਖਾ ਦੇ ਹਨ, ਕਨੇ ਕੋਈ ਵੀ ਕੰਮ ਕਾਜ ਨਹੀਂ ਕਰਾਉਂਦੇ ਹਨ, ਬੈਠੇ ਰਹਿੰਦੇ ਹਨ, ਮਤਲਬ ਸਰੀਰ ਉਹ ਕੰਮੇ 'ਚ ਨਹੀਂ ਲਾਇਆ ਹੈ, ਸੁਸਤ ਪਈ ਰਹਿੰਦੇ ਹਨ, ਤਾਂ ਇਸ 'ਤੇ ਤਾਂ ਫਿਰ ਜਿਹੜਾ ਹੈ ਸਹਿ ਰਕਤਚਾਪ ਦੀ ਬਿਮਾਰੀ ਹੁੰਦੀ ਹੈ। ਮੋਟਾਪਾ ਵੀ ਰਕਤਚਾਪ ਜੋ ਵਧਾਉਂਦਾ ਹੈ, ਅਗਰ ਨਸ਼ੀਲੀ ਚੀਜ਼ਾਂ ਦਾ ਸੇਵਨ ਕਰਦੇ ਹਨ ਇਸ ਦੇ ਵਧਣੇ ਦਾ ਇਹ ਵੀ ਇੱਕ ਕਾਰਨ ਹੈ। ਅਗਰ ਫਿਕਰ ਫਾਕਾ ਕਰਕੇ ਤਾਂ ਵੀ ਇਹ ਬਿਮਾਰੀ ਲੱਗਦੀ ਹੈ। ਅਗਰ ਟੱਬਰੇ 'ਚ ਪਹਿਲੇ ਤੋਂ ਹੀ ਕੁਸੀ ਜੋ ਇਹ ਬਿਮਾਰੀ ਹੈ ਮਾਂ ਪਿਓ ਜੋ ਹੈ ਤਾਂ ਮੁਮਕਿਨ ਹੁੰਦਾ ਹੈ ਕਿ ਗਾਂ ਨਿਆਣਿਆਂ ਜੋ ਵੀ ਇਹ ਹੋ ਸਕਦੀ ਹੈ। ਆਪਣੇ ਖਾਣੇ ਪੀਣੇ ਦੀ ਆਦਤਾਂ 'ਚ ਅਗਰ ਕੁਛ ਸੁਧਾਰ ਕਰਦੇ ਹਨ, ਕੁਛ ਬਦਲਾਵ ਕਰਦੇ ਹਨ ਤਾਂ ਇਸ ਠੀਕ ਵੀ ਕੀਤਾ ਜਾ ਸਕਦਾ ਹੈ। ਖਾਣੇ 'ਚ ਲੂਣੇ ਦੀ ਮਾਤਰਾ ਜਿਹੜੀ ਹੈ ਸਹਿ ਘੱਟ ਕਰਨ, ਮੌਸਮੀ ਫਲ ਸਬਜ਼ੀਆਂ ਸਾਬਤ ਅਨਾਜ ਪੋਟੈਸ਼ੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨ, ਹਰ ਰੋਜ਼ ਕਸਰਤ ਕਰਨੇ ਜੋ ਇੱਕ ਆਦਤ ਹੀ ਬਣਾਈ ਲੈਣਾ ਚਾਹੀਦੀ, ਘੱਟਤੇ ਘੱਟ 30 ਮਿੰਟਾਂ ਤੀਕਰ ਰੋਜ਼ ਅਗਰ ਕਸਰਤ ਕਰਦੇ ਹਨ ਤਾਂ ਵੀ ਰਕਤਚਾਪ ਜਿਹੜਾ ਹੈ ਸਹਿ ਠੀਕ ਰਹਿੰਦਾ ਹੈ। ਯੋਗ ਕਰਨਾ, ਧਿਆਨ ਕਰਨਾ, ਇਹ ਵੀ ਇਹਨਾਂ ਜੋ ਵੀ ਆਪਣੀ ਰੋਜ਼ਾਨਾ ਦੀ ਆਦਤ ਜਿਹੜੀ ਹੈ ਸਹਿ ਬਣਾਈ ਲੈਣਾ ਚਾਹੀਦੀ। ਅਗਰ ਡਾਕਟਰ ਨੇ ਕੋਈ ਦਵਾਈ ਲਿਖੀਆਂ ਹਨ ਤਾਂ ਡਾਕਟਰੀ ਸਲਾਹ ਮੁਤਾਬਕ ਜਿਹੜਾ ਹੈ ਸਹਿ ਤਿੰਨਾਂ ਸਹਿ ਦਵਾਈਆਂ ਖਾਣਾ ਚਾਹੀਦੀਆਂ। ਅਗਰ ਬੀ ਪੀ ਜਿਹੜਾ ਹੈ ਸਹਿ 180/120 ਤੋਂ ਜ਼ਿਆਦਾ ਹੋਵੇ ਤਾਂ ਇਸ ਖਤਰਾ ਸਮਝੀ ਕਰੀ ਤੁਰੰਤ ਜਿਹੜਾ ਹੈ ਸਹਿ ਡਾਕਟਰ ਵਾਲੀ ਜਾਣਾ ਚਾਹੀਦਾ। ਰਕਤਚਾਪ ਸਾਮਾਨ ਰੱਖਣੇ ਤਾਂ ਹੈ, ਚੁਕੰਦਰ ਦਾ ਅਗਰ ਸੇਵਨ ਕਰਦੇ ਹਨ ਤਾਂ ਇਹ ਵੀ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਸੰਤਰੇ, ਨਿੰਬੂ,

ਅੰਗੂਰ ਆਂਵਲੇ ਦਾ ਸੇਵਨ ਵੀ ਅਸਰਦਾਰ ਹੁੰਦਾ ਹੈ। ਪਾਲਕ ਅਗਰ ਖਾਂਦੇ ਹਨ ਤਾਂ ਸਹਿਬਿਕ ਸਵਾਸਥੇ ਵਰਧਕ ਆਹਾਰ ਹੈ। ਖਰਬੂਜਾ, ਲਸਣ, ਅਲਸੀਆ ਦੇ ਬੀ ਜਿਹੜਾ ਉਕਤ ਰਕਚਾਪ ਹੈ ਤਿਸ ਜੋ ਸਮਾਨ ਰੱਖਣ ਵਿੱਚ ਫਾਇਦੇਮੰਦ ਹੁੰਦੇ ਹਨ। ਹਾਈ ਬਲੱਡ ਪ੍ਰੈਸ਼ਰ ਅਤੇ ਦਿਲੇ ਦਾ ਦੌਰਾ, ਸਟ੍ਰੋਕ ਪਾਉਣ ਦਾ ਖਤਰਾ ਵੀ ਜਿਹੜਾ ਹੈ ਸਹਿ ਬਣਿਆ ਰਹਿੰਦਾ ਹੈ, ਚਾਹੇ ਨਿਆਣੇ ਹੋਣ, ਨੌਜਵਾਨ ਹੋਣ ਜਾਂ ਬਜ਼ੁਰਗ ਹੋਣ, ਸਾਰੀ ਉਮਰਾਂ ਦੇ। ਅੱਜ ਕੱਲ੍ਹ ਤਾਂ ਖਾਣ ਪਾਣੀ ਦਿਆ ਹੈ ਤਾਂ ਇਸ ਕਰੀ ਸਾਰੀ ਉਮਰਾਂ ਦੇ ਲੋਕਾਂ ਜੋ ਇਸਦਾ ਖਤਰਾ ਬਣਿਆ ਰਹਿੰਦਾ ਹੈ। ਤਾਂ ਆਪਣਾ ਅਗਰ ਜਿਹੜਾ ਹੈ ਜੀਵਨ ਸ਼ੈਲੀ ਥੋੜ੍ਹੀ ਦੇਰ ਬਦਲਦੇ ਹਨ ਤਾਂ ਇਸ 'ਤੇ ਜਿਹੜੇ ਹੈ ਇਸ ਖਤਰੇ 'ਤੇ ਬਚੀ ਸਕਦੇ ਹਨ। ਛੋਟੇ ਦੀ ਗੱਲਬਾਤ ਉਕਤ ਰਕਚਾਪ ਪਰ ਹੁਣ ਸੁਣਦੇ ਹਨ। ਅਗਲਾ ਲੋਕ ਗੀਤ ਆਵਾਜ਼ ਹੈ ਭਗਤ ਰਾਮ ਮੁਸਾਫਿਰ ਦੀ।

ਲਵੀਰਾ ਜੋ ਮੇਲਾ ਉਹ ਸੋ ਸੇ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦਾ ਰਾਮਪੁਰ ਬੁਸ਼ਹਿਰਾ ਦਾ ਮਨਾਇਆ ਜਾਓ। ਇਸ ਮੇਲੇ ਦਾ ਜੋ ਸੋ ਸੇ ਤਿੱਬਤ ਔਰ ਕਿਨੌਰਾ ਰੇ ਵਿਆਪਾਰੀ ਆਪਣੀ ਜੋ ਵੀ ਸਮਾਨ ਉਹ ਚੀਜ਼ਾਂ ਉਹ ਸੇ ਵੇਚਣੇ ਖੇ ਆਓ ਸੋ। ਸਿੱਪੀ ਦਾ ਮੇਲਾ ਉਤਿਸ਼ਾਈ ਸਾਇਰਾ ਦਾ ਮੇਲਾ ਪਾਥਰਾ ਦਾ ਮੇਲਾ ਦਾ ਮੀਰਾ ਉਸੋ ਇਸੇ ਬੜੇ ਭਾਰੀ ਮੇਲੇ ਉਸੋ ਜੋ ਆਸਾਰੇ ਹਿਮਾਚਲਾ ਦਾ ਬੜੇ ਧੂਮਧਾਮ ਸਾਥੀ ਮਨਾਏ ਜਾਓ ਸੋ। ਔਰ ਮਾਣੂ ਇੱਥੇ ਮੇਲੇ ਦਾ ਇੱਕ ਹੀ ਦੂਜੇ ਸਾਥੀ ਆਪਣਾ ਮੇਲ ਜੋਲ ਵੀ ਬੜਾਓ ਸੋ ਔਰ ਆਪੋ ਵਿੱਚ ਇੱਕ ਬੜੀਆ ਅੱਛਾ ਜਿਹਾ ਮੇਲ ਮਿਲਾਪ ਵੀ ਤਿੰਨਾਰਾ ਬਣ ਜਾਓ ਸੋ। ਇਹ ਔਰ ਇਸੇ ਕਈ ਸਥਾਨਾਂ ਦਾ ਜੋ ਸੋ ਸੇ ਬੜੇ ਬਾਰੀ ਮੇਲੇ ਮਨਾਏ ਜਾਓ ਸੋ। ਚੰਖਿਲ ਮੇਲਾ ਕਈ ਸਥਾਨੋਂ ਦਾ ਪ੍ਰਿਥਵੀ ਪੂਜਣੇ ਰੇ ਨਾਵਾਂ ਫਾ ਵੀ ਇਹ ਜੋ ਮੇਲਾ ਉਸ ਉਸੇ ਮਨਾਇਆ ਜਾਓ ਸੋ। ਇਹ ਮੇਲਾ ਪਹਿਲੀ ਬਾਦੋ ਖੇ ਮਨਾਇਆ ਜਾਓ ਸੋ ਔਰ ਅਗਸਤਾ ਰੇ ਵਿੱਚਾ ਦਾ ਇਹ ਪੂਰੇ ਮਹੀਨੇ ਤਾਈਂ ਖੇ ਜੋ ਚਲੋ ਸੋ। ਕੁੱਲੂ ਦਾ ਇਹ ਮੇਲਾ ਬੰਦਰ ਜੋ ਨਾਵਾਂ ਫਾ ਜਾਣਾ ਜਾਓ ਸੋ ਔਰ ਚੰਬਾ ਦਾ ਪੱਥਰੋ ਰੇ ਨਾਵਾਂ ਫਾਏ ਮੇਲਾ ਜਾਣਾ ਜਾਓ ਸੋ। ਔਰ ਇੱਕ ਖਾਸ ਜੋ ਮੇਲਾ ਸੋ ਇਹ ਤੋਂ ਤੁਸੀਂ ਸਭ ਜਾਣੇ ਜਾਣੋ ਰੇਣੂਕਾ ਮੇਲਾ ਨਵੰਬਰਾ ਦਾ 6 ਦਿਨਾਂ ਤਾਈਂ ਖੇ ਚਲੋ ਸੋ ਜੋ ਜ਼ਿਲ੍ਹਾ ਸਿਰਮੌਰਾ ਦਾ ਮਨਾਇਆ ਜਾਓ ਸੋ। ਇਹ ਦੀਵਾਲੀ ਫਾ 10 ਦਿਨਾਂ ਬਾਅਦ ਮਨਾਇਆ ਜਾਓ ਔਰ ਪੁਰਾਣੀ ਕਹਾਵਤਾਂ ਰੇ ਮੁਤਾਬਿਕ ਪਰਸ਼ੂਰਾਮ ਜੋ ਬੇਟਾ ਉਸੋ ਸੇ ਇਸ ਵਕਤ ਆਪਣੀ ਮਾਤਾ ਰੇਣੂਕਾ ਖੇ ਮਿਲਣੇ ਆਓ ਸੋ। ਔਰ ਸ਼ਿਵਰਾਤਰੀ ਦਾ ਮੇਲਾ ਫਰਵਰੀ ਖੇ ਮੰਡੀ ਦਾ ਮਨਾਇਆ ਜਾਓ ਸੋ। ਚਿੰਤਪੁਰਨੀ ਮੇਲਾ ਮਾਤਾ ਰੇ ਮੇਲੇ ਰੇ ਨਾਵਾਂ ਫਾ ਵੀ ਜਾਣਾ ਜਾਓ ਸੋ। ਇਹ ਚਿੰਤਪੁਰਨੀ ਗਾਵਾਂ ਦਾ ਮਨਾਇਆ ਜਾਓ ਸੋ। ਨਲਵਾੜੀ ਮੇਲਾ ਇਹ ਮਾਰਚਾ ਦਾ ਮਨਾਇਆ ਜਾਓ ਸੋ ਔਰ ਇੱਥੇ ਦਾ ਜੋ ਸੋ ਇਹ ਸ਼ਿਮਲੇ ਦਾ 1899 ਦਾ ਜੋ ਇਹ ਮੇਲਾ ਉਸੋ ਸੇ ਸ਼ੁਰੂ ਕਰਾ ਥਾ। ਇੱਥੇ ਦਾ ਜੋ ਆਯੋਜਨ ਉਸੇ ਅੱਛੇ ਕਿਸਮਾਂ ਰੇ ਪਸ਼ੂ ਔਰ ਪ੍ਰਜਾਤੀ ਰੇ ਫਾ ਮਾਨਾ ਜਾਓ ਸੋ। ਇਸੇ ਸੀ ਪੂਰਾ ਮੇਲਾ ਜੋ ਕਿ ਬਹੁਤ ਹੀ ਪ੍ਰਸਿੱਧ ਮੇਲਾ ਉਸੋ ਔਰ ਇੱਥੇ ਦੀ ਖਾਸੀਅਤ ਉਸੋ ਕਿ ਇੱਥੇ ਦਾ ਮੁਖਿਆ ਰਾ ਨ੍ਰਿਤਯ ਹੋ। ਲੋਹੜੀ ਦਾ ਮੇਲਾ ਜੋ ਕਿ ਤੁਸਾਂ ਖੇ ਪਤਾ ਹੀ ਸੋ ਕਿ ਇਹ ਜਨਵਰੀ ਮਹੀਨੇ ਦੇ ਵਿੱਚਾਂ ਦਾ ਮਨਾਇਆ ਜਾਓ ਸੋ ਔਰ ਪੂਰੇ ਹਿਮਾਚਲਾ ਦਾ ਇਹ ਮੇਲਾ ਬੜੇ ਧੂਮਧਾਮ ਸਾਥੀ ਮਨਾਇਆ ਜਾਓ ਸੋ। ਭਰਮੌਰ ਜਾਤਰ ਮੇਲਾ ਚੰਬਾ ਦਾ ਮਨਾਇਆ ਜਾਓ ਸੋ। ਅਗਸਤਾ ਦਾ ਇਹ ਮੇਲਾ ਆਓ ਸੋ ਔਰ ਚਿਤਰਾਰੀ ਵੀ ਚੰਬਾ ਦਾ ਹੀ ਮਨਾਇਆ ਜਾਓ ਸੋ। ਜੋ ਇਹ ਮੇਲਾ ਉਸੋ ਸੇ ਸਿਤੰਬਰਾ ਦਾ ਮਨਾਇਆ ਜਾਓ ਸੋ। ਔਰ ਆਸਾਰੇ ਸ਼ਿਮਲੇ ਦੇ ਨੇੜੇ ਤਾਰਾ ਦੇਵੀ ਮਾਤਾ ਰਾਏ ਮੰਦਰਾਂ ਗੇ ਵੀ ਤਾਰਾ ਦੇਵੀ ਮੇਲਾ ਉਹ ਜੋ ਸ਼ਿਮਲੇ ਰੇ 8 ਕਿਲੋਮੀਟਰ ਦੂਰੋਂ ਸੋ ਔਰ ਤੇਤੀ ਇਹ ਮੇਲਾ ਮਨਾਇਆ ਜਾਓ ਸੋ। ਜੋ ਨਵਰਾਤਰੇ ਵਿੱਚ ਆਓ ਔਰ ਅਸ਼ਟਮੀ ਰੇ ਦਿਨਾਂ ਦਾ ਇਹ ਮੇਲਾ ਮਨਾਇਆ ਜਾਓ ਉਸੋ। ਤਿਸ਼ਾ ਯੋਸੋ ਜਵਾਲਾਮੁਖੀ ਰਾ ਮੇਲਾ ਜੋ ਸੋ ਇਹ ਵੀ ਕਾਂਗੜਾ ਧਰਮਸ਼ਾਲਾ ਦਾ ਅਗਸਤਾ ਦਾ ਮਨਾਇਆ ਜਾਓ ਸੋ। ਆ ਤੁਸਾਂ ਖੇ ਬਤਾਓ ਕਿ ਨਲਵਾੜੀ ਮੇਲਾ ਜੋ ਸੋ ਸੇ ਕੁੱਲੂ ਦਾ ਮਨਾਇਆ ਜਾਓ ਸੋ। ਡੂੰਗਰੀ ਕੁੱਲੂ ਦਾ ਮਨਾਲੀ ਦਾ ਹੀ ਇਹ ਮੇਲਾ ਮਨਾਇਆ ਜਾਓ ਸੋ। ਮਾਰਕੰਡ ਜੋ ਸੋ ਸੇ ਸੋਲਨ ਮੇਲਾ ਜੂਨਾਂ ਰੇ ਆਖਰਾ ਹਫਤੇ ਦਾ ਮਨਾਇਆ ਜਾਓ ਸੋ। ਜੋ 3 ਦਿਨਾਂ ਦਾ ਚਲੋ ਸੋ ਔਰ ਇੱਥੇ ਦਾ ਕੁਸ਼ਤੀ ਵਗੈਰਾ ਕਾਮ ਕਾਰਿਕ੍ਰਮ ਉਹ ਸੋ। ਤੋ ਇਹ ਸਾਇਰ ਮੇਲਾ ਜੋ ਅਰਕੀ ਦਾ ਧਾਮੀ ਇਹ ਸਾਰੇ ਦਾ ਹੀ ਜੁਲਾਈ ਦਾ ਇਹ ਮੇਲਾ ਮਨਾਇਆ ਜਾਓ ਸੋ। ਔਰ ਇਹ ਇੱਥੇ ਮੇਲੇ ਦਾ ਵਿਖੇ ਵੀ ਬੜੇ ਧੂਮਧਾਮ ਸਾਥੀ ਲੋਕ ਮਨਾਓ ਸੋ। ਤੋਂ ਸ਼ਾਹੀ ਆਸਰੇ ਦਾ ਮੀਰਾ ਮੇਲਾ ਸੋ ਪਾਥਰਾ ਦਾ ਮੇਲਾ ਜੋ ਕਿ ਦਿਆਲੀ ਫਾ ਬਾਅਦ ਅਗਲੇ ਦਿਹਾੜੇ ਆਓ ਸੋ। ਔਰ ਇੱਥੇ ਮੇਲੇ ਦਾ ਜੋ ਸੋ ਸੇ ਦੋ ਆਪੀ ਵਿੱਚ ਗੁੱਟੋ ਤੇਤੇ ਵਿੱਚ ਪਾਥਰਾ ਦਾ ਬੇੜ ਲਗੋ ਔਰ ਪਾਥਰਾ ਦਾ ਬੇੜ ਜੋ ਲਗੋ ਸੀ ਦੇਖਣੇ ਜੋਗਾ ਉਹ ਤੇਤੇ ਦਾ ਨਾ ਕਸਕੇ ਕੋਈ ਇਤਨੀ ਜ਼ਿਆਦਾ ਚੋਟ ਆਓ ਨਾ ਕਸਕੇ ਕੋਈ ਇਤਨੀ ਜ਼ਿਆਦਾ ਪਰੇਸ਼ਾਨੀ ਹੋ। ਬਸ ਇਹ ਇੱਕ ਨਾਮ ਮਾਤਰ ਭਗਵਾਨ ਰੀ ਥੈਂਖੇ ਸਮਰਪਿਤ ਹੋ ਸੋ। ਮਾਤਾ ਸਤੀ ਰੀ ਥੈਂਖੇ ਸੇ ਮੇਲਾ ਸਮਰਪਿਤ ਹੋ ਸੋ। ਤੋ ਸੇ ਵੀ ਮੇਲਾ ਜੋ ਸੋ ਬੜੇ ਧੂਮਧਾਮ ਸਾਥੀ ਮਨਾਓ ਸੋ। ਇਸੇ ਹੀ ਆ ਸਾਰੇ ਹਿਮਾਚਲਾ ਦਾ ਬਹੁਤ ਸਾਰੇ ਛੋਟੇ ਛੋਟੇ ਮੇਲੇ ਵੀ ਹੋ ਸੋ। ਔਰ ਇਹਨਾਂ ਮੇਲੇ ਖੇ ਜੋ ਸੋ ਸੇ ਮਾਣੂ ਇੱਥੇ ਮੇਲੇ ਦਾ ਬੜੀ ਚੜੀ ਰਹੋ ਬਾਗ ਵੀ ਲਓ ਸੋ। ਔਰ ਇਹਨਾਂ ਮੇਲੇ ਖੇ ਬੜੇ ਧੂਮਧਾਮ ਸਾਥੀ ਮਨਾਓ ਵੀ ਉਸੋ। ਤੋ ਇਹ ਵੀ ਸੁਣ ਲਓ ਮੈਂ ਸੇ ਇੱਕ ਲੋਕ ਗੀਤ।

ਦਾ ਦੇਸ਼ਾਂ ਦਾ ਹਿੰਦੀ ਭਾਸ਼ਾ ਦਾ ਉਦੰਡ ਮਾਰਤੰਡ ਰੇ ਨਾਵਾਂ ਫਾ ਪਹਿਲੇ ਸਮਾਚਾਰ ਪੱਤਰ ਸਾਲ 1826 ਖੇ ਛਪਾ ਥਾ ਇਤਿਰ ਤਿੰਗ ਖੇ ਇਹ ਜੋ ਇਹ ਤਾਰੀਖੋ ਸੋ ਇਹ ਹਿੰਦੀ ਪੱਤਰਕਾਰਿਤਾ ਦਿਵਸ ਰੇ ਰੂਪਾ ਦਾ ਮਨਾਇਆ ਜਾਓ ਸੋ ਪੰਡਿਤ ਜੁਗਲ ਕਿਸ਼ੋਰ ਸ਼ੁਕਲੇ ਇੱਥੇ ਕੇ ਕਲਕੱਤਾ ਦਾ ਸਪਤਾਹਿਕਾ ਰੇ ਤੌਰਾ ਪਾਉਂਦੇ ਸ਼ੁਰੂ ਕਰਾ ਥਾ ਔਰ ਇੱਥੇ ਰਾ ਜੋ ਪ੍ਰਕਾਸ਼ਨ ਸੋ ਜੋ ਛਪਾਈਓ ਸੋ ਸੇ ਸੰਪਾਦਕ ਵੀ ਆਪੂ ਸਿਓ ਥੇ 30 ਮਈ 1826 ਖੇ ਉਦੰਤ ਮਾਤੰਡੇ ਹੋਈ ਥੀ ਪਹਿਲੇ ਹਿੰਦੀ ਸਮਾਚਾਰ ਪੱਤਰਾਂ ਦੀ ਜੋ ਸ਼ੁਰੂਆਤ ਇੱਥੇ ਇਸੇ ਤਰ੍ਹਾਂ ਹਿੰਦੀ ਪੱਤਰਕਾਰਿਤਾ ਦੀ ਜੋ ਸ਼ੁਰੂਆਤ ਕਰਨ ਵਾਲੇ ਪੰਡਿਤ ਜੁਗਲ ਕਿਸ਼ੋਰ ਸ਼ੁਕਲੇ ਹਿੰਦੀ ਪੱਤਰਕਾਰਿਤਾ ਜਗਤਾ ਦਾ ਖਾਸ ਸਨਮਾਨ ਪਾਇਆ ਥਾ ਜੁਗਲ ਕਿਸ਼ੋਰ ਸ਼ੁਕਲ ਵਕੀਲ ਵੀ ਥੇ ਔਰ ਕਾਨਪੁਰਾ ਦਾ ਰਹਿਣ ਵਾਲੇ ਥੇ ਸੇ ਜੋ ਤਿਸ ਵਕਤੇ ਜੋ ਉਸੋ ਤਿੰਨੇ ਬ੍ਰਿਟਿਸ਼ ਭਾਰਤ ਦਾ ਤਿੰਨੇ ਕਲਕੱਤਾ ਦਾ ਆਪਣੇ ਜੋ ਸੋ ਸੇ ਇਹ ਕੰਮ ਕਰਨਾ ਸ਼ੁਰੂ ਕਰਾ ਥਾ ਔਰ ਹਿੰਦੁਸਤਾਨੀ ਉਰੇ ਅਕਾਰੀ ਤਈ ਕੇ ਆਵਾਜ਼ ਵੀ ਉਠਾਈ ਥੀ ਪਰਤੰਤਰ ਭਾਰਤ ਦਾ ਦੇਸ਼ ਵਾਸੀ ਉਰੇ ਅਕਾਰੀ ਬਾਤ ਕਰਨਾ ਬਹੁਤ ਹੀ ਬੜੀ ਇੱਕ ਚੁਣੌਤੀ ਥਾ ਤਿਸ ਵਕਤੇ ਇੱਥੇ ਤਈ ਕੇ ਤਿੰਨੇ ਕਲਕੱਤਾ ਦਾ ਬੜਾ ਬਾਜ਼ਾਰ ਇਲਾਕੇ ਦਾ ਅਮਰਤੱਲਾ ਲੇਨ ਕੋਲੂ ਟੋਲਾ ਦਾ ਸਪਤਾਹਿਕ ਉਦੰਤ ਮਾਰਤੰਡਾ ਦਾ ਪ੍ਰਕਾਸ਼ਨ ਵੀ ਛਾਪਣੇ ਵੀ ਸ਼ੁਰੂ ਕਰੇ ਥੇ ਇਹ ਸਪਤਾਹਿਕ ਜੋ ਪੱਤਰ ਉਸੋ ਸੇ ਹਰ ਹਫਤੇ ਮੰਗਲਵਾਰ ਖੇ ਪਾਠਕੋ ਤਈ ਖੇ ਪਹੁੰਚੋ ਥਾ ਇਹ ਜੋ ਸਪਤਾਹਿਕ ਸਮਾਚਾਰ ਪੱਤਰ ਉਸੋ ਤੇ ਤਾਂ ਪਹਿਲੇ 500 ਜੋ ਪ੍ਰਤੀਆਂ ਛਾਪੀ ਗਈ ਪਰਤੰਤਰ ਭਾਰਤ ਦੀ ਰਾਜਧਾਨੀ ਕਲਕੱਤਾ ਦਾ ਅੰਗਰੇਜ਼ੀ ਸ਼ਾਸਕੋ ਦੀ ਭਾਸ਼ਾ ਦਾ ਅੰਗਰੇਜ਼ੀ ਫਾਬਾਦ ਬਾਂਗਲਾ ਔਰ ਉਰਦੂ ਰਾ ਚਲਨ ਥਾ ਇਤਰੀ ਤਈ ਖੇ ਤਿਸ ਵਕਤੇ ਅੰਗਰੇਜ਼ ਜੋ ਸੋ ਸੇ ਬਾਂਗਲਾ ਔਰ ਫਾਰਸੀ ਦਾ ਕਈ ਸਮਾਚਾਰ ਪੱਤਰ ਤਿੰਨੇ ਨਿਕਾਲੇ ਥੇ ਹਿੰਦੀ ਭਾਸ਼ਾ ਰਾ ਏਕ ਵੀ ਸਮਾਚਾਰ ਪੱਤਰ ਤਿਸ ਵਕਤੇ ਨਹੀਂ ਥਾ 1818 ਦਾ ਉਨੀਆ ਦਾ ਕੋਲਕੱਤਾ ਸਕੂਲ ਬੁੱਕ ਕਾ ਰੇ ਬਾਂਗਲਾ ਸਮਾਚਾਰ ਪੱਤਰ ਸਮਾਚਾਰ ਦਰਪਣਾ ਦਾ ਕੁਛ ਹਿੱਸੇ ਹਿੰਦੀ ਰੇ ਵੀ ਉਹ ਥੇ ਔਰ ਇਸ ਲਿਹਾਜ਼ਾ ਫਾ ਜੋ ਸੋ ਸੇ ਉਦੰਤ ਮਾਰਤੰਡ ਜੋ ਸੋ ਸਾਹਸਿਕ ਦਿਨੇ ਜੋ ਕਾਮ ਤਿਸ ਵਕਤੇ ਕਰਾ ਥਾ ਇਸ ਸਪਤਾਹਿਕ ਸਮਾਚਾਰ ਪੱਤਰਾ ਫਾ ਪਹਿਲੇ ਅੰਕਾਰੀ 500 ਜੋ ਤਿੰਨੇ ਪ੍ਰਤੀਆਂ ਛਾਪੀ ਰਾਖੀ ਥੀ ਅਖਬਾਰ ਰੇ ਸ਼ੁਰੂਆਤਾ ਦਾ ਹੀ ਜੋ ਸਾਹਮਣੇ ਆਈ ਤਿੰਨਾਂ ਖੇ ਬੜੀ ਭਾਰੀ ਚੁਣੌਤੀਆਂ ਥੀ ਜੋ ਤਿੰਨਾਂ ਖੇ ਕਠਿਨਾਈਆਂ ਤੇ ਇਸ ਵਕਤੇ ਛਾਪਣੇ ਦਾ ਆਈ ਥੀ ਹਿੰਦੀ ਭਾਸ਼ੀ ਪਾਠਕੂਰੀ ਕਮੀ ਰੀ ਵਜ੍ਹਾ ਫਾ ਜੋ ਸੋ ਤਿੰਨੇ ਜ਼ਿਆਦਾ ਪਾਠਕ ਤਿੰਨਾਂ ਖੇ ਨਹੀਂ ਮਿਲੇ ਥੇ ਦੂਜੀ ਬਾਤ ਉਸੋ ਕਿ ਹਿੰਦੀ ਭਾਸ਼ੀ ਰਾਜ ਦਾ ਜੋ ਸੋ ਸੇ ਦੂਰ ਹੋਣੇ ਰੀ ਵਜ੍ਹਾ ਫਾ ਤਿੰਨਾਂ ਖੇ ਜੋ ਡਾਕ ਉਸੋ ਸੇ ਭੇਜਣਾ ਪੜੋ ਥਾ ਔਰ ਇਹ ਜੋ ਡਾਕ ਉਸੋ ਤੇਰੇ ਖਰਚਾ ਜੋ ਥਾ ਸੇ ਬਹੁਤ ਜ਼ਿਆਦਾ ਥਾ ਇਸ ਵਕਤੇ ਹਿੰਦੀ ਭਾਸ਼ੀ ਰਾਜੇ ਦਾ ਭੇਜਣਾ ਵੀ ਇੱਕ ਮਤਲਬ ਕਿ ਆਰਥਿਕ ਰੂਪਾਂ ਦਾ ਬੜਾ ਮਹਿੰਗਾ ਸੌਦਾ ਹੋਈ ਜਾਓ ਥਾ 4 ਦਸੰਬਰ 1826 ਖੇ ਇਤਰਾ ਜੋ ਸੋ ਸੇ ਛਾਪਣਾ ਇਹ ਬੰਦ ਕਰੀ ਗਾਇਆ ਥਾ ਪੰਡਿਤ ਜੁਗਲ ਕਿਸ਼ੋਰੇ ਸਰਕਾਰਾਂ ਫਾ ਬਹੁਤ ਜ਼ਿਆਦਾ ਬੇਨਤੀ ਕਰੀ ਕਿਸੇ ਡਾਕ ਦਰੇ ਦਾ ਕੁਛ ਛੂਟ ਕਰੋ ਸੋ ਜਿੱਥੇ ਦਾ ਹਿੰਦੀ ਭਾਸ਼ੀ ਜੋ ਸੋ ਸੇ ਪ੍ਰਦੇਸ਼ਾਂ ਦਾ ਪਾਠਕੋ ਤੱਕ ਆਸਾਰੇ ਜੋ ਸਮਾਚਾਰ ਉਸੋ ਸੇ ਭੇਜੇ ਜਾਈ ਸਕੋ ਪਰ ਬ੍ਰਿਟਿਸ਼ ਸਰਕਾਰੇ ਇਤਰੀ ਤਈ ਖੇ ਕੋਈ ਰਜਾਮੰਦੀ ਨਹੀਂ ਦੇਈ ਸੇ ਬਿਲਕੁਲ ਵੀ ਰਾਜੀ ਨਹੀਂ ਹੋਏ ਕਿਸੇ ਵੀ ਸਰਕਾਰੀ ਵਿਭਾਗਾਂ ਦਾ ਉਦੰਤ ਮਾਰਤੰਡਰੀ ਏਕ ਵੀ ਪ੍ਰਤੀ ਖਰੀਦਣੇ ਖੇ ਵੀ ਕੋਈ ਤਿਆਰ ਨਹੀਂ ਥਾ ਪੈਸੇ ਦੀ ਜੋ ਤੰਗੀ ਥੀ ਤੇਤੇਰੀ ਵਜ੍ਹਾ ਫਾ ਉਦੰਤ ਮਾਰਤੰਡਰਾ ਪ੍ਰਕਾਸ਼ਨ ਬਹੁਤ ਦਿਨਾਂ ਤਈ ਖੇ ਜੋ ਉਸੋ ਸੇ ਨਹੀਂ ਹੋਈ ਨਹੀਂ ਹੋਆ ਉਸੋ ਔਰ ਆਖਿਰਕਾਰ 4 ਦਸੰਬਰ 1826 ਖੇ ਇਤਰਾ ਜੋ ਪ੍ਰਕਾਸ਼ਨ ਉਸੋ ਸੇ ਬੰਦ ਹੋਈ ਗਾ ਅੱਜ ਦੇ ਦੌਰਾ ਦਾ ਜੋ ਬਿਲਕੁਲ ਬਦਲੀ ਗਵਾ ਦਾ ਉਸੋ ਮਾਰਤੰਡਰਾ ਸ਼ਾਬਦਿਕ ਅਰਥ ਉਸੋ ਸਮਾਚਾਰ ਸੂਰਿਆ ਉਦੰਤ ਮਾਰਤੰਡਰਾ ਸ਼ਾਬਦਿਕ ਅਰਥ ਉਸੋ ਸਮਾਚਾਰ ਸੂਰਿਆ ਔਰ ਆਪਣੇ ਨਾਵਾਂ ਰੇ ਤਰ੍ਹਾਂ ਹੀ ਤਿੰਨੇ ਉਦੰਤ ਮਾਰਤੰਡ ਹਿੰਦੀ ਰੀ ਸਮਾਚਾਰ ਦੁਨੀਆ ਰੇ ਸੂਰਿਆ ਰੀ ਤਰ੍ਹਾਂ ਹੀ ਥਾ
उदंत मार्तंडरे उद्देश्य के साफ